0: ਤੂੰ ਰੋਡ ਤੇ ਗਾਉਣਾ ਛੱਡ ਕਿਉਂ ਨਹੀਂ ਦਿੰਦਾ?
1: ਵੈਸੇ ਵੀ ਵਿਆਹ ਤੋਂ ਬਾਅਦ ਡੈਡ ਦਾ ਸਾਰਾ ਬਿਜ਼ਨਸ ਤੁਹਾਡਾ ਹੀ ਤਾਂ ਹੈ।
0: ਟਾਈਮ ਨਾਲ ਆ ਜੀ, ਸਮਝਿਆ?
2: ਬਰਾਬਰੀ ਨਹੀਂ।